0: ਰਹੇ। ਤੋ ਇਸਕੂ ਨਾਂ ਲੋਕਾ ਜੇ ਗਾਂਵ ਚ ਗੋਲੀ ਚੋ ਲੇਕੀ ਲੇਕਾ ਪੀਲਾ ਜ਼ਿਲ੍ਹਾ ਪੜ੍ਹਾਈ ਲਿਖਾਈ ਨੇ ਆਗੇ ਨਹੀਂ ਰਲਾ ਆਗੇ ਬੜਤੇ ਨਹੀਂ ਰਹੋ ਕਿਉਂਕਿ ਇਸਕੂ ਨਾਮ ਚ ਕੋਈ ਚੀਜ਼ ਨਹੀਂ ਰਹੇ। ਤੋ ਜਸਨੀ ਜਸਨੀ ਆਮੀ ਆਮ ਚ ਮਾਏ ਬਾਪ ਜਸਨ ਆਮ ਪੜ੍ਹਾ ਲਾ ਲਿਖਾ ਲਾ ਆਗੇ ਬੜਤੇ ਗੇਲਾ ਤੋ ਆਮੀ ਬਲ ਪੜ੍ਹਤੇ ਗੇਲੂ ਔਰ ਅਕਲ ਗਿਆਨ ਸਿੱਖਤੇ ਗੇਲੂ। ਅਕਲ ਗਿਆਨ ਸਿੱਖਤੇ ਸਿੱਖਤੇ ਜੋ ਹੈ ਆਮੀ ਫਿਰ ਮਾਸਟਰ ਬਣਲੂ। ਮਾਸਟਰ ਬਣੂਨ ਮਾਤੀ ਕਈ ਜਨ ਪੀਲਾ ਪੜ੍ਹਾਲੂ ਹੁਣ ਪੀਲਾ ਫਿਰ ਆਮ ਚ ਪੜ੍ਹਾਲ ਪੀਲਾ ਮ ਨੌਕਰੀ ਵੱਲ ਲੱਗਲਾ ਔਰ ਨੌਕਰੀ ਲੱਗਣ ਬਾਤੀ ਉਨ ਆਪ ਲੋ ਪੀਲਾ ਜ਼ਿਲ੍ਹਾ ਬਲ ਪੜ੍ਹਾ ਲਾ। ਤੋ ਉਨ ਸਮੇਂ ਜੋ ਹੈ ਗਿਆਨ ਨਾ ਲੋਕਾ ਜੇ ਆਮ ਚੋ ਆਨਾ ਜਾਣਾ ਚੋ ਬਾਟ ਬਲ ਨਹੀਂ
1: ਰਹੇ।
0: ਇੱਕ ਗਾਂਵ ਲੈ ਦੂਸਰ ਗਾਂਵ ਜਾ ਤੋ ਕਾਜ ਬਾਟ ਨਹੀਂ ਰਹੇ। ਪੈਦਲ ਜਾ ਤੋ ਕਾਜ ਬਾਟ ਨਹੀਂ ਰਹੇ। ਮੋਟਰਸਾਈਕਲ ਨਹੀਂ ਰਹੇ। ਫਟਫਟੀ ਨਹੀਂ ਰਹੇ। ਸਾਈਕਲ ਵੱਲ ਨਹੀਂ ਰਹੇ। ਤੋ ਆਮੀ ਜਸਨ ਕੀ ਆਜ਼ਾਦ ਹੋਲੂ ਸਿਕਸ਼ਿਤ ਹੋਲੂ ਤੇ ਧੀਰੇ ਧੀਰੇ ਇਹ ਜਾ ਤੋ ਕਾਜੇ ਸੜਕ ਬਲ ਬਣਾ ਲੂ ਸਕੂਲ ਬਲ ਬਣਾ ਲੂ ਜਗ੍ਹਾ ਜਗ੍ਹਾ ਸਕੂਲ ਖੋਲ ਲੂ ਗਾਂਵ ਗਾਂਵ ਨੇ ਖੋਲ ਲੂ ਔਰ ਪੀਲਾ ਜ਼ਿਲ੍ਹਾ ਕੇ ਸਿਕਸ਼ਿਤ ਸਿਕਸ਼ਾ ਗ੍ਰਹਿਣ ਕਰ ਤੋ ਕਾਜੇ ਆਮੀ ਮਾਏ ਬਾਪ ਕੇ ਬੱਲੇ ਜੋ ਅਨਪੜ੍ਹ ਆਮ ਚੋ ਗਾਂਵ ਚੋ ਦਾਦਾ ਦੀਦੀ ਬਨ ਬੱਲੇ ਪੀਲਾ ਉਂਗ ਪਠਾਤ ਕਾਜੇ ਇੱਕ ਮਾਸਟਰ ਕੇ ਰੂਪ ਮੇ ਆਮੀ ਸਮਝਾਤੇ ਗੇਲੂ ਔਰ ਏਬੇ ਅਸਨ ਆਗੇ ਬੋਲੂ ਕਿ ਆਮ ਚੋ ਸਮਾਜ ਚੋ ਆਮ ਚੋ ਗਾਂਵ ਗੋਲੀ ਚੋ ਜੋ ਪੀਲਾ ਜ਼ਿਲ੍ਹਾ ਮਨਾਤ ਉੱਚ ਪਦਵੀ ਬਲ ਗੇਲਾ ਉੱਚ ਪਦ ਮੇ ਜਾਣ ਬਾਤੀ ਅੱਛਾ ਅੱਛਾ ਨੌਕਰੀ ਕਰ ਸੋਤ ਔਰ ਆਪ ਲੋ ਜੀਵਨ ਸਤਰ ਕੇ ਬੜਿਆ ਸੁਧਾਰ ਸੋਤ ਔਰ ਆਗੇ ਜੋ ਪੀੜ੍ਹੀ ਆਏ ਉਨਕੇ ਬੋਲੇ ਇਹ ਮਨ ਜੋ ਹੈ ਪੜ੍ਹਾਈ ਲਿਖਾਈ ਕਰ ਤੋ ਕਾਜੇ ਅਕਲ ਗਿਆਨ ਕਾਜੇ ਉਨ ਮਨ ਮਨੇ ਸਿਖਾਤੇ ਜਾ ਸੋਤ ਔਰ ਆਗੇ ਬੜ ਤੋ ਕਾਜੇ ਉਨ ਮਨ ਇੱਕ ਰਾਸਤਾ ਬੋਲੇ ਸਹਿਯੋਗ ਬਲ ਕਰ ਸੋਤ ਇਤਲੋ ਆਮ ਚੋ ਵਿਕਾਸ ਤੋ ਹੋਈ ਸੇ ਸੰਗੇ ਵਿਕਾਸ ਹੋ ਲਈ ਖਾਣ ਪਾਨ ਨੇ ਬਲ ਵਿਕਾਸ ਹੋ ਲਈ ਰਹਿਣ ਸਹਿਣ ਨੇ ਬਲ ਵਿਕਾਸ ਹੋ ਲਈ ਔਰ ਜੋ ਆਮ ਚੋ ਰੀਤੀ ਰਿਵਾਜ ਕੇ ਬਲ ਆਮ ਨਹੀਂ ਭੁਲਕੂ ਆਮੀ ਉਨਕੇ ਬਲ ਬਣਾਤਾ ਰਹੇ ਜੋ ਆਮ ਚੋ ਸੰਸਕਾਰ ਆਏ ਉਨਕੇ ਬਲ ਆਮਨੀ ਇਸ ਸੰਗੇ ਅੰਮ੍ਰਿਤ ਮਹੋਤਸਵ ਸੰਗੇ ਜੋ ਹੈ ਉਨਕੇ ਬਲ ਆਮੀ ਸੁਰੱਖਿਅਤ ਸੰਗਾਓ ਸੇ ਅਸਨ ਕਾਮ ਆਮ ਕੇ ਕਰਤਾ ਰਹੇ ਔਰ ਇਹ ਉਤਸਵ ਕੇ ਆਗੇ ਬੜਾਤਾ।
1: ਤੋ ਦੱਖ ਮੰਦਰ ਰਾਮਨਾ ਗਾਰੂ ਬਲਦੇਵ ਮੋਰੇ ਦਾ ਤੁਮ ਇਤਲੋ ਅੱਛਾ ਤੋ ਸਾਂਗਲਾਸ ਗੋਟ ਕੇ ਮੰਤਰ ਜੈਸਨ ਕਿ ਸਿਕਸ਼ਾ ਨੇ ਬੋਲੇ ਬਾੜਤੀ ਹੋਲੀ ਲੋਕ ਮਨ ਪੜਲਾ ਔਰ ਕਈਕ ਲੋਕ ਨੌਕਰੀ ਪੇਸ਼ਾ ਬੋਲੇ ਕਰਸੋਤ ਮੰਤਰ ਇਹ ਗੋਟੋਕ ਮਾਨਸਿਕ ਧਾਰਨਾ ਇਹ ਆਸੇ ਕਿ ਗਾਂਵ ਚੋ ਜੋ ਆਮਚੋ ਭਾਈ ਬਹਿਨ ਮਨ ਆ ਪੜਸੋਤ ਲਿਖਸੋਤ ਸੋਜੇ ਬੋਲੇ ਨੇ ਕਹਾ ਕਿ ਨੌਕਰੀ ਚੋ ਹਿਸਾਬ ਨੇ ਪੜਸੋ ਤੁਮ ਚੋ ਮਨ ਨੇ ਇਹ ਆਏ ਕਿ ਆਮਕੇ ਨੌਕਰੀ ਮਿਲੋ ਔਰ ਕਈ ਕਈ ਕਾਲਜ ਬਲ ਕਰਲਾ ਸੇ ਗ੍ਰੈਜੂਏਟ ਬਲ ਕਰਲਾ ਸੇ ਪੋਸਟ ਗ੍ਰੈਜੂਏਟ ਕਰਲਾ ਸੇ ਮੰਤਰ ਨੌਕਰੀ ਚ ਭਰੋਸਾ ਰੋਣ ਬਾਤੀ ਅਬ ਤੱਕ ਕਾਹੀ ਨਹੀਂ ਕਰੋ ਜੋਨ ਬੋਲੇ ਖੇਤੀਬਾੜੀ ਆਸੇ ਭਲੇ ਕਾ ਕਿ ਇੱਕ ਏਕੜ ਆਸੇ ਦੁਈ ਏਕੜ ਆਸੇ ਜ਼ਿਆਦਾ ਬਲ ਆਸੇ ਨਹੀਂ ਤੋ ਨਹੀਂ ਆਏ ਬੋਲੇ ਕਾ ਕਿ ਸਰਕਾਰ ਬਾਟਲੇ ਬੋਲੇ ਅਭੀ ਕਿਤਲੇ ਸੁਵਿਧਾ ਮਨ ਆਸੇ ਜਸਨ ਕਿ ਪਸ਼ੂ ਪਾਲਨ ਛੇਤਰ ਨਾ ਹੁਣ ਚੁਕਾ ਚੋ ਜ਼ਮੀਨ ਜਾਇਦਾਦ ਜੁਗੇ ਨਹੀਂ ਲਾਗੇ ਘਰ ਨੇ ਬੋਲ ਕੇ ਰੁਕ ਲੈ ਸਕੇ ਨਹੀਂ ਤੋ ਇੱਕ ਏਕੜ ਬੋਲ ਜ਼ਮੀਨ ਆਸੇ ਤੋ ਅੱਜ ਕੱਲ੍ਹ ਸਰਕਾਰ ਬਾਟਲੀ ਇਤਲੋ ਸਕੀਮ ਆਸੇ ਕਿ ਉਨਕੇ ਲਾਖੋ ਰੁਪਏ ਚੋ ਜਨ ਅਨੁਦਾਨ ਪੈਸਾ ਸਹਾਇਤਾ ਮੈਂ ਰੁਕ ਲੈ ਸਕੇ ਮੰਤਰ ਕਾ ਕਿ ਉਨ ਮਨ ਕੇ ਆਮ ਚੋ ਜਨ ਪਾਰੰਪਰਿਕ ਜੋ ਧੰਦਾ ਹੈ ਹੁਣਕੇ ਕਿਨਿਕ ਅੱਜ ਕੱਲ੍ਹ ਚ ਨਵਾਂ ਹਿਸਾਬ ਨੇ ਆਮਕੇ ਆਪਣਾ ਉਕਲਾ ਪੜੇ ਦੇ ਉਨਤ ਹਿਸਾਬ ਨੇ ਜਸਨ ਡ੍ਰਿਪ ਸਿਸਟਮ ਲਿਆ ਮਲਚਿੰਗ ਸਿਸਟਮ ਲਗਾਏ ਸੋਤ ਔਰ ਕਈ ਅੱਜ ਕੱਲ੍ਹ ਪੋਲੀ ਹਾਊਸ ਬਣਾਏ ਸੋਤ ਆਧਾ ਏਕੜ ਨੇ ਪੋਲੀ ਹਾਊਸ ਲਗਾ ਮਨ ਆਏ ਸੋਤ ਲਾਕਨ ਹੁਤਾ ਕਰੋੜੋ ਰੁਪਿਆ ਆਮਦਨੀ ਜਸਨ ਕਿ ਬਾਹਰੀ ਚ ਲੋਕ ਇਹ ਉਨ ਬਾਤੀ ਬੋਲੇ ਕਰਸੋਤ ਆਮੇ ਦਖੂ ਸੇ ਬੋਲੇ ਤੋ ਇਹ ਸਭ ਚੀਜ਼ ਕੇ ਬੋਲੇ ਆਮਚੋ ਜੋ ਪੜ੍ਹਾ ਲਿਖਾ ਉਨਚੋ ਫਾਇਦਾ ਕੇ ਉਠਾਤ ਰਹੇ ਹੈ ਕਿ ਨਹੀਂ ਤੋ ਬਲਦੇਵ ਮੋਰੇ ਦਾਦਾ ਜਸਨ ਕਿ ਤੁਮ ਬੱਲਾਸ ਪੜ੍ਹਲਾ ਲਿਖਲਾ ਮੰਤਰ ਇਹੀ ਸੰਗ ਸੰਗ ਕਾ ਕਿ ਆਮਚੋ ਜੋ ਪੁਰਕਾ ਪਾਰਟੀ ਚੋ ਜੋ ਚਲਤ ਬੇਰਾ ਚੋ ਜੋ ਰੀਤੀ ਨੀਤੀ ਰੁਸੂਮ ਆਏ ਪਰੰਪਰਾ ਆਏ ਇਹ ਗੋਟੋ ਕਾਮ ਚੋ ਜੀਵਨਾ ਕਾਜੇ ਬਲੇਨ ਕਾਏ ਕਿ ਖੂਬੇ ਉਦਮ ਆਏ ਅਸਨ ਜੋ ਪਰੰਪਰਾ ਹੈ ਰੀਤੀ ਰਿਵਾਜ ਕੇ ਆਮੀ ਕਾ ਕਿ ਕਰੋੜ ਰੁਪਿਆ ਖਰਚ ਕਰ ਲੇ ਬਲ ਉਨਕੇ ਆਮੇ ਅਨੁਕਲਾਏ ਨਹੀਂ ਸਕੂ ਮੰਤਰ ਕਾਏ ਕਿ ਇਹ ਬੋਲੇ ਮਤਲਬ ਅੱਜ ਕੱਲ੍ਹ ਧੀਰੇ ਧੀਰੇ ਮਤਲਬ ਭੁੱਤੇ ਜਾਏ ਸੇ ਅਸਨ ਮਕ ਲਾਗੇ ਸੇ ਤੁਮ ਚੋ ਬਾਟਲੇ ਬੋਲੇ ਇੱਕ ਚੋ ਬਚਰਤ ਕਰ ਤੋ ਕਾਜੇ ਬੋਲੇ ਨੇ ਕਾਏ ਬਰੁਕ ਚਾਹੇ ਸਾਸ
2: ਮੈਂ ਇਤਲੇ ਬੋਲੇ ਸੇ ਮੈਂ ਇਹ ਨਹੀਂ ਬੋਲੇ ਸੀ ਕਿ ਪਾਠਕੁਥੀ ਜਾਤੇ ਰਹਾ ਪਾਠਕੁਥੀ ਚ ਧਿਆਨ ਦੇ ਰਹਾ ਨਾ ਹੀ ਉਨਕੇ ਸੁਰਤਾ ਕਰ ਤੋ ਰਹਾ ਸੇ ਹਮੀ ਭੂਤਕਾਲ ਕੇ ਯਾਦ ਕਰੂਨ ਬਾਤੀ ਆਗੇ ਬੋਲੋ ਨਹੀਂ ਆਗੇ ਬੜੁਕ ਹੋਏ ਦੇ ਹੁਣਕੇ ਛਾਣੁਨ ਦਿਲੋ ਨੇ ਆਗੇ ਬੜੁਕ ਨਹੀਂ ਹੋਏ ਹਾਓ ਇਹ ਹੀ ਆਏ ਕਿ ਜਸਨ ਕਿ ਪੜ੍ਹਾਈ ਲਿਖਾਈ ਚੋ ਬਾਅਦ ਮੈਂ ਬੋਲੇ ਸੇ ਅੱਜ ਹੀ ਹਮ ਚੋ ਗਾਂਵ ਗਾਂਵ ਨੇ ਬੋਲ ਅਸਨ ਅਸਨ ਸਿਆਨ ਮਨਾ ਸੋ ਮਾਨਤਰ ਹੁਣਕੇ ਪੁੱਛ ਤੋ ਰਹਾ ਸੇ ਹੁਣ ਮਨ ਬੋਲੇ ਪੜ੍ਹ ਲੋ ਲਿਖ ਲੋ ਲੋਕ ਅਸਨ ਅੱਛਾ ਗੋਟ ਕੇ ਸਾਂਗ ਦੇ ਕਸਨ ਕਰਤੋ ਰਾਏ ਕਾਏ ਕਰਤੋ ਰਾਏ ਸੰਗਵਾ ਤੁਨ ਮਨ